0: 3ZZZ 92.3 FM.
1: 3ZZZ 92.3 FM ਤੇ
2: ਇਸ ਵੇਲੇ ਸਨਿਚਰਵਾਰ ਰਾਤ ਦੇ 11 ਵੱਜ ਚੁੱਕੇ ਹਨ। ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦਾ ਪੰਜਾਬੀ ਪ੍ਰੋਗਰਾਮ ਲੈ ਕੇ ਮੈਂ ਵਰਿੰਦਰ ਸਿੰਘ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਬਦ ਗੁਰਬਾਣੀ, ਕੁਝ ਗੀਤ ਅਤੇ ਕੁਝ ਜਾਣਕਾਰੀਆਂ ਆਪ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਸਾਰੇ ਸਰੋਤਿਆਂ ਦਾ ਦੇ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਦਾ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਪਸੰਦ ਕਰੋਗੇ। ਪੰਜਾਬੀ ਦੇ ਪ੍ਰੋਗਰਾਮ ਰੇਡੀਓ 92.3 FM 'ਤੇ ਹਫ਼ਤੇ ਦੇ ਵਿੱਚ 3 ਦਿਨ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋਮਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਬੁੱਧਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਸ਼ਨਿਚਰਵਾਰ ਰਾਤ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ। ਇਹ ਪ੍ਰੋਗਰਾਮ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਆਸਟ੍ਰੇਲੀਅਨ ਈਸਟਰਨ ਡੇ ਟਾਈਮ ਮੁਤਾਬਕ ਲਾਈਵ ਸੁਣ ਸਕਦੇ ਹੋ ਔਨਲਾਈਨ www.3zzz.com.au ਤੇ ਜਾ ਕੇ। ਲੋ ਪ੍ਰੋਗਰਾਮ ਨੂੰ ਸ਼ੁਰੂ ਕਰਨ ਜਾ ਰਿਹਾ ਹਾਂ ਸ਼ਬਦ ਗੁਰਬਾਣੀ ਦੇ ਨਾਲ। ਅੱਜ ਦਾ ਪਾਵਨ ਸ਼ਬਦ ਹੈ ਪ੍ਰਭ ਡੋਰੀ ਹੱਥ ਤੁਮਾਰੇ, ਜਿਸ ਨੂੰ ਗਾਇਨ ਕਰ ਰਹੇ ਹਨ ਭਾਈ ਜੁਝਾਰ ਸਿੰਘ ਜੀ ਅਤੇ ਉਹਨਾਂ ਦੇ ਸਾਥੀ। ਲੋ ਸ਼ਬਦ ਸ਼੍ਰਵਣ ਕਰੋ ਜੀ।

ਤੁਸੀਂ ਗੁਰਬਾਣੀ ਸ਼ਬਦ ਸਰਵਣ ਕਰ ਰਹੇ ਸੀ। ਪ੍ਰਭ ਡੋਰੀ ਹਾਥ ਤੁਮਾਰੇ, ਜਿਸ ਨੂੰ ਗਾਇਨ ਕਰ ਰਹੇ ਸਨ ਭਾਈ ਜੁਝਾਰ ਸਿੰਘ ਜੀ ਅਤੇ ਉਹਨਾਂ ਦੇ ਸਾਥੀ। ਇੱਕ ਜਾਣਕਾਰੀ ਦੇਣ ਜਾ ਰਿਹਾ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ, ਜਿਨ੍ਹਾਂ ਦਾ ਸ਼ਹੀਦੀ ਦਿਵਸ 25 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਮੁਤਾਬਕ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਰਾਜੌਰੀ ਜੰਮੂ ਕਸ਼ਮੀਰ ਵਿਖੇ ਰਾਮਦੇਵ ਦੇ ਘਰ ਹੋਇਆ ਸੀ। ਉਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਂ ਨਾਲ ਜਾਣੇ ਜਾਂਦੇ ਸਨ। 15 ਸਾਲਾਂ ਦੀ ਉਮਰ ਦੇ ਵਿੱਚ ਵਿਰਾਗੀ ਬਣਨ ਲਈ ਉਹਨਾਂ ਨੇ ਘਰ ਛੱਡ ਦਿੱਤਾ, ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾ ਲਿਆ ਜਾ ਕੇ। ਇੱਥੇ ਹੀ ਉਹਨਾਂ ਦੀ ਮੁਲਾਕਾਤ 17 ਸਤੰਬਰ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਈ। ਮੁਲਾਕਾਤ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਦਿੱਤਾ ਅਤੇ ਪੰਜਾਬ ਦੇ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜ ਦਿੱਤਾ। ਉਹਨਾਂ ਨੇ ਮੁਗਲਾਂ ਨਾਲ ਸੋਨੀਪਤ ਦੀ ਲੜਾਈ ਲੜੀ। 1709 ਵਿੱਚ ਉਹਨਾਂ ਨੇ ਸ਼ਹਿਰ ਸਮਾਣਾ ਉੱਤੇ ਕਬਜ਼ਾ ਕੀਤਾ। ਸਿੱਖਾਂ ਨੇ ਜਲਦੀ ਹੀ ਮੁਸਤਫਾਬਾਦ ਅਤੇ ਸਦੌਰਾ ਜਗਾਦਰੀ ਨੇੜੇ ਜੋ ਸੀ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ। ਫਿਰ ਉਹਨਾਂ ਨੇ ਮਲੇਰਕੋਟਲਾ, ਨਾਨ ਸਮੇਤ ਪੰਜਾਬ ਦੇ ਸੀਸ ਸਤਲੁਜ ਦਰਿਆ ਦੇ ਇਲਾਕਿਆਂ 'ਤੇ ਕਬਜ਼ਾ ਕਰ ਲਿਆ। 12 ਮਈ 1710 ਨੂੰ ਚੱਪੜਚਿੜੀ ਦੇ ਯੁੱਧ ਦੇ ਵਿੱਚ ਸਿੱਖਾਂ ਨੇ ਵਜ਼ੀਰ ਖਾਂ ਅਤੇ ਦੀਵਾਨ ਸੁੱਚਾਨੰਦ ਨੂੰ ਮਾਰ ਦਿੱਤਾ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਸਨ। 2 ਦਿਨਾਂ ਬਾਅਦ ਸਿੱਖਾਂ ਨੇ ਸਰਹਿੰਦ ਉੱਤੇ ਕਬਜ਼ਾ ਕਰ ਲਿਆ। ਬੰਦਾ ਸਿੰਘ ਦਾ ਕਬਜ਼ਾ ਹੁਣ ਸਤਲੁਜ ਤੋਂ ਜਮੁਨਾ ਤੱਕ ਦੇ ਖੇਤਰ ਦੇ ਵਿੱਚ ਸੀ ਅਤੇ ਉਹਨੇ ਆਦੇਸ਼ ਕਰ ਦਿੱਤਾ, ਹੁਕਮ ਕਰ ਦਿੱਤਾ ਕਿ ਜੋ ਜ਼ਮੀਨ ਦੀ ਮਾਲਕੀ ਹੈ ਉਹ ਕਿਸਾਨਾਂ ਨੂੰ ਦਿੱਤੀ ਜਾਵੇ। ਅੱਗੇ ਮੁਜ਼ਾਹਰੇ ਸਨ ਕਿਸਾਨ, ਤਾਂ ਜੋ ਉਹ ਇੱਜ਼ਤ ਅਤੇ ਸਵੈ ਮਾਣ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕਣ। ਬੰਦਾ ਸਿੰਘ ਬਹਾਦਰ ਨੇ ਮੁਖਲਿਸਗੜ੍ਹ ਪਿੰਡ ਦਾ ਵਿਕਾਸ ਕੀਤਾ, ਆਪਣੀ ਰਾਜਧਾਨੀ ਇਹਨੂੰ ਬਣਾਇਆ ਅਤੇ ਨਾਂ ਬਦਲ ਕੇ ਇਹਦਾ ਲੋਹਗੜ੍ਹ ਸਟੀਲ ਦਾ ਕਿਲ੍ਹਾ ਰੱਖ ਦਿੱਤਾ, ਜਿੱਥੇ ਉਹਨਾਂ ਨੇ ਆਪਣਾ ਟਕਸਾਲ ਜਾਰੀ ਕੀਤਾ। ਸਿੱਖਾਂ ਨੇ ਸਹਾਰਨਪੁਰ, ਜਲਾਲਾਬਾਦ, ਮੁਜ਼ੱਫਰਨਗਰ ਅਤੇ ਹੋਰ ਨੇੜਲੇ ਇਲਾਕਿਆਂ ਉੱਤੇ ਕਬਜ਼ਾ ਕੀਤਾ। ਬਾਬਾ ਬੰਦਾ ਸਿੰਘ ਜੀ ਦੇ ਬਹਾਦਰ ਸਾਹਿਬ ਦੀ ਸ਼ਕਤੀ ਵੱਧ ਰਹੀ ਸੀ। ਉੱਤਰ ਭਾਰਤ ਦੇ ਵਿੱਚ ਮੁਗਲ ਸਾਮਰਾਜ ਕਮਜ਼ੋਰ ਹੋ ਰਿਹਾ ਸੀ। 1713 ਦੇ ਵਿੱਚ ਬਾਬਾ ਬੰਦਾ ਬਹਾਦਰ ਨੇ ਆਪਣਾ ਟਿਕਾਣਾ ਗੁਰਦਾਸਪੁਰ ਜਾਂ ਗੁਰਦਾਸ ਨਗਰ ਨੂੰ ਬਣਾ ਲਿਆ। 1715 ਦੇ ਵਿੱਚ ਬਾਦਸ਼ਾਹ ਜਿਹੜਾ ਫੁਰਕਸੀਅਰ ਸੀ ਉਸਨੇ ਸਿੱਖਾਂ ਦੀ ਤਾਕਤ ਨੂੰ ਦਬਾਉਣ ਦੀ ਤਿਆਰੀ ਕੀਤੀ। ਕਈ ਵੱਡੇ ਜਰਨੈਲ ਅਫਸਰ ਲਾਹੌਰ ਦੇ ਸੂਬੇਦਾਰ ਭੇਜ ਕੇ ਗੁਰਦਾਸ ਨਗਰ ਨੂੰ ਘੇਰਾ ਪਾ ਦਿੱਤਾ। ਘੇਰਾ ਮਾਰਚ 1715 ਤੋਂ ਦਸੰਬਰ 1715 ਤੱਕ ਕਈ ਮਹੀਨੇ ਪਿਆ ਰਿਹਾ। ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਦੇ ਨਿੱਕੇ ਸਪੁੱਤਰ ਅਜੇ ਸਿੰਘ, ਇਹਨਾਂ ਨੂੰ 740 ਸਿੰਘਾਂ ਦੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਹੁਣ ਸ਼ਹੀਦੀ ਜ਼ਕਰੀਆ ਖਾਨ ਦੇ ਹੇਠ ਦਿੱਲੀ ਉਹਨਾਂ ਨੂੰ ਭੇਜਿਆ ਗਿਆ। ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ। ਅਜਿਹਾ ਕਰਨ 'ਤੇ ਉਹਨਾਂ ਦੀ ਜਾਨ ਬਖਸ਼ੀ ਜਾ ਸਕਦੀ ਸੀ, ਮੁਗਲਾਂ ਨੇ ਕਿਹਾ, ਪਰ ਇਹਨਾਂ ਅਣਖੀ ਸਿੰਘਾਂ ਵਿੱਚੋਂ ਕਿਸੇ ਨੇ ਵੀ ਇਸਲਾਮ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਰੋਜ਼ਾਨਾ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ। ਮੁਗਲ ਹਕੂਮਤ ਨੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਬੰਨੇ ਪਾਰ ਕਰਦਿਆਂ ਹੋਇਆਂ ਕਰਤੂਤਾਂ ਦਾ ਵੱਡਾ ਸਬੂਤ ਦਿੰਦਿਆਂ ਹੋਇਆਂ ਪਹਿਲਾਂ ਗ੍ਰਿਫਤਾਰ ਸਿੱਖ ਸੈਨਿਕਾਂ ਦੇ ਵਹਿਸ਼ੀ ਕਤਲੇਆਮ ਦਾ ਦੌਰ ਚਲਾਇਆ, ਫਿਰ ਬਾਬਾ ਬੰਦਾ ਬਹਾਦਰ ਦਾ ਮਨੋਬਲ ਤੋੜਨ ਲਈ ਉਹਨਾਂ ਦੇ ਸਾਹਮਣੇ ਹੀ ਉਹਨਾਂ ਦੇ ਛੋਟੇ ਪੁੱਤਰ ਅਜੇ ਸਿੰਘ ਦਾ ਕਾਲਜਾ ਕੱਢ ਕੇ ਉਹਨਾਂ ਦੇ ਮੂੰਹ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਲਿਖਿਆ ਗਿਆ ਹੈ। ਪਰ ਮੌਤ ਤੋਂ ਬੇਖੌਫ ਹੋ ਕੇ ਸਿੱਖੀ ਸਿਦਕ 'ਤੇ ਕਾਇਮ ਹਰ ਤਰ੍ਹਾਂ ਦਾ ਤਸ਼ੱਦਦ ਝੱਲਦਿਆਂ ਹੋਇਆਂ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਅਦੁੱਤੀ ਸ਼ਹਾਦਤ ਦਾ ਜਾਮ ਪੀ ਗਏ। ਦਿਲ ਵਿਲੂੰਦਰਨ ਵਾਲੀ ਇਸ ਭਿਆਨਕ ਮੌਤ ਦੇ ਮੰਜ਼ਰ ਦਾ ਦ੍ਰਿੜਤਾ ਅਤੇ ਚੜ੍ਹਦੀ ਕਲਾ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਰਮ ਗਤੀ ਦੇ ਨਾਲ ਮੌਤ ਦਾ ਸਾਹਮਣਾ ਕਰਦਿਆਂ ਹੋਇਆਂ ਮਹਾ ਆਨੰਦ ਦੇ ਸਹਿਜ ਰੂਪ ਨੂੰ ਮਾਣਿਆ ਅਤੇ ਪੂਰਨ ਪਰਮਾਨੰਦ ਨੂੰ ਪਾ ਲਿਆ। ਅਜਿਹੀ ਮਾਣਮੱਤੀ ਮੌਤ ਦੇ ਬਾਬਤ ਭਗਤ ਕਬੀਰ ਜੀ ਦਾ ਵੀ ਫੁਰਮਾਨ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ
ਪੂਰਨ ਪਰਮਾਨੰਦ। ਇਹ ਸੀ ਇੱਕ ਜਾਣਕਾਰੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਦੇ ਬਾਰੇ। ਤੇ ਲਓ ਹੁਣ ਸੁਣਦੇ ਹਾਂ ਧਾਰਮਿਕ ਗੀਤ।

ਸੀ ਇੱਕ ਗੀਤ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੂੰ ਗਾਇਆ ਸੀ ਰਵਿੰਦਰ ਗਰੇਵਾਲ ਨੇ। ਤੇ ਲੋ ਇੱਕ ਜਾਣਕਾਰੀ ਦੇਣ ਜਾ ਰਿਹਾ ਹਾਂ। ਵਿਕਟੋਰੀਆ ਮੈਲਬੋਰਨ ਸਰਕਾਰ ਨੇ ਟੈਕਸੀ ਡਰਾਈਵਰਾਂ ਦੇ ਲਈ ਆਪਣੇ ਟੂ ਸਟ੍ਰਾਈਕਸ ਐਂਡ ਯੂ ਆਰ ਆਊਟ ਨਿਯਮਾਂ ਦਾ ਵਿਸਥਾਰ ਕਰਨ ਦਾ ਐਲਾਨ ਕੀਤਾ ਹੈ। ਟੈਕਸੀਆਂ ਲਈ ਨਵੇਂ ਨਿਯਮਾਂ ਦੇ ਅਨੁਸਾਰ ਜਿਹੜੇ ਡਰਾਈਵਰ ਛੋਟੀਆਂ ਯਾਤਰਾਵਾਂ ਲਈ ਮਨ੍ਹਾ ਕਰਦੇ ਹਨ ਜਾਂ ਸਹਾਇਤਾ ਕੁੱਤਿਆਂ ਅਸਿਸਟੈਂਟਸ ਐਨੀਮਲ ਵਾਲੇ ਮੁਸਾਫਰਾਂ ਨੂੰ ਬਿਠਾਉਣ ਤੋਂ ਇਨਕਾਰ ਕਰਦੇ ਹਨ ਉਹਨਾਂ ਦੀ ਮਾਨਤਾ ਹਮੇਸ਼ਾ ਲਈ ਰੱਦ ਜਾਂ ਮੁਅੱਤਲ ਕੀਤੀ ਜਾ ਸਕਦੀ ਹੈ। ਇਹ ਬਦਲਾਅ 1 ਜੁਲਾਈ ਤੋਂ ਲਾਗੂ ਹੋਣਗੇ, ਜਿਸ ਦੇ ਵਿੱਚ ਮੀਟਰ ਦੀ ਦੁਰਵਰਤੋਂ ਕਰਨਾ, ਰਸੀਦ ਦੇਣ ਤੋਂ ਇਨਕਾਰ ਕਰਨਾ ਵੀ ਸ਼ਾਮਲ ਹੈ। ਇਹ ਤੋਂ ਇਲਾਵਾ ਟੈਕਸੀਆਂ ਦੇ ਵਿੱਚ ਰੇਡੀਓ ਰਿਕਾਰਡਿੰਗ ਦੇ ਨਾਲ ਨਾਲ ਹੁਣ ਆਡੀਓ ਰਿਕਾਰਡਿੰਗ ਵੀ ਲਾਜ਼ਮੀ ਕਰ ਦਿੱਤੀ ਗਈ ਹੈ ਤਾਂ ਜੋ ਗਲਤ ਵਿਵਹਾਰ ਨੂੰ ਰਿਕਾਰਡ ਕੀਤਾ ਜਾ ਸਕੇ। 1 ਅਗਸਤ ਤੋਂ ਲਾਗੂ ਹੋਣ ਵਾਲੇ ਅਗਲੇ ਪੜਾਅ ਦੇ ਵਿੱਚ ਕਿਰਾਇਆ ਮਨ੍ਹਾ ਕਰਨ ਨੂੰ ਨਵੇਂ ਅਪਰਾਧ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਹੈ। ਟਰਾਂਸਪੋਰਟ ਮੰਤਰੀ ਗੈਬਰੀਅਲ ਵਿਲੀਅਮਸ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਈਵਰਾਂ ਨੂੰ ਉਦਯੋਗ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਬਲਾਈਂਡ ਸਪੋਰਟ ਐਂਡ ਰੀਕ੍ਰੀਏਸ਼ਨ ਵਿਕਟੋਰੀਆ ਦੇ ਰੌਬ ਫਲੈਚਰ ਨੇ ਆਪਣੇ ਮਾੜੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਗਾਈਡ ਡੌਗ ਹੋਣ ਕਰਕੇ ਉਹਨਾਂ ਨੂੰ ਕਈ ਵਾਰ ਘੰਟਿਆਂ ਬੱਧੀ ਸੜਕਾਂ 'ਤੇ ਖੜ੍ਹਨਾ ਪਿਆ ਹੈ। ਟੈਕਸੀ ਕੰਪਨੀ 13 ਕੈਬਸ ਨੇ ਵੀ ਸਰਕਾਰ ਦੇ ਇਸ ਫੈਸਲੇ ਦਾ ਪੂਰਾ ਸਮਰਥਨ ਕੀਤਾ ਹੈ ਤਾਂ ਜੋ ਯਾਤਰੀਆਂ ਦੀ ਸੁਰੱਖਿਆ 'ਤੇ ਭਰੋਸਾ ਬਣਿਆ ਰਹੇ। ਇਹ ਸੀ ਇੱਕ ਜਾਣਕਾਰੀ 'ਤੇ ਲਓ ਕੁਝ ਗੀਤ।

ਗੀਤਾਂ ਤੋਂ ਬਾਅਦ ਇੱਕ ਜਾਣਕਾਰੀ। ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਮਹਾਰਾਸ਼ਟਰ ਸਰਕਾਰ ਦੇ ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਐਕਟ 1956 ਨੂੰ ਰੱਦ ਕਰਨ ਅਤੇ ਇਹਦੀ ਥਾਂ 'ਤੇ ਨਵਾਂ ਕਾਨੂੰਨ ਲਿਆਉਣ ਦੇ ਪ੍ਰਸਤਾਵ ਨੂੰ ਖਾਰਜ ਕਰਦਿਆਂ ਹੋਇਆਂ ਗੁਰਮਤਾ ਸਾਂਝਾ ਧਾਰਮਿਕ ਫੈਸਲਾ ਜਾਰੀ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹਾਰਾਸ਼ਟਰ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿੰਦਾ ਕੀਤੀ। ਉਹਨਾਂ ਕਿਹਾ ਕਿ 1956 ਦੇ ਐਕਟ ਨੂੰ ਰੱਦ ਕਰਕੇ ਉਹਦੀ ਥਾਂ ਨਵਾਂ ਕਾਨੂੰਨ ਲਿਆ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਖੁਦ ਮੁਖਤਿਆਰ ਕੰਮ ਕਾਜ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਇੱਕ ਪੋਸਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਤਖ਼ਤ ਸਿੱਖ ਪੰਥ ਦਾ ਹੈ। ਕਿਸੇ ਵੀ ਸਰਕਾਰ ਨੂੰ ਇਹਦੇ 'ਤੇ ਆਪਣਾ ਕੰਟਰੋਲ ਸਥਾਪਿਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਬਾਦਲ ਦਾ ਬਿਆਨ, ਅਸੀਂ ਮਹਾਰਾਸ਼ਟਰ ਸਰਕਾਰ ਅਤੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਪ੍ਰਸਤਾਵ ਨੂੰ ਤੁਰੰਤ ਵਾਪਸ ਲੈਣ ਅਤੇ ਕੋਈ ਵੀ ਅਜਿਹਾ ਕਦਮ ਨਾ ਚੁੱਕਣ ਜੋ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਵਿਰੁੱਧ ਹੋਵੇ। ਇਹ ਗੁਰਮਤਾ ਪੰਜ ਪਿਆਰਿਆਂ ਅਤੇ ਵੱਖ ਵੱਖ ਸਿੱਖ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇੱਕ ਉੱਚ ਪੱਧਰੀ ਇਕੱਤਰਤਾ ਤੋਂ ਬਾਅਦ ਲਿਆ ਗਿਆ। ਵਿਚਾਰ ਚਰਚਾ ਤੋਂ ਬਾਅਦ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ, ਜਿਹਦੇ ਵਿੱਚ ਮੂਲ 1956 ਦੇ ਐਕਟ ਨੂੰ ਬਰਕਰਾਰ ਰੱਖਣ ਦੀ ਜ਼ੋਰਦਾਰ ਮੰਗ ਕੀਤੀ ਗਈ। ਗੁਰੂ ਦੇ ਨਾਮ 'ਤੇ ਲਏ ਗਏ ਇਸ ਸਮੂਹਿਕ ਫੈਸਲੇ ਗੁਰਮਤੇ ਨੂੰ ਤਖ਼ਤ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਦੀ ਮੌਜੂਦਗੀ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਵੱਲੋਂ ਰਸਮੀ ਤੌਰ 'ਤੇ ਪੜ੍ਹ ਕੇ ਸੁਣਾਇਆ ਗਿਆ। ਮੰਤਰੀ ਦਵਿੰਦਰ ਫੜਨਵੀਸ ਦੀ ਪ੍ਰਧਾਨਗੀ ਹੇਠ ਮਹਾਰਾਸ਼ਟਰ ਕੈਬਨਿਟ ਨੇ ਹਾਲ ਹੀ ਦੇ ਵਿੱਚ 7 ਦਹਾਕੇ ਪੁਰਾਣੇ ਐਕਟ ਨੂੰ ਰੱਦ ਕਰਨ ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਗੁਰਦੁਆਰਾ ਐਕਟ ਨਾਮਕ ਇੱਕ ਨਵਾਂ ਕਾਨੂੰਨ ਪੇਸ਼ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰਸਤਾਵਿਤ ਕਾਨੂੰਨ ਨੂੰ ਚੱਲ ਰਹੇ ਵਿਧਾਨ ਸਭਾ ਸੈਸ਼ਨ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਇੱਕ ਵਾਰ ਪਾਸ ਹੋਣ ਤੋਂ ਬਾਅਦ ਇਹ ਗੁਰਦੁਆਰਾ ਬੋਰਡ ਨੂੰ ਚਲਾਉਣ ਲਈ ਇੱਕ ਨਵਾਂ ਪ੍ਰਸ਼ਾਸਨਿਕ ਢਾਂਚਾ ਤਿਆਰ ਕਰੂਗਾ, ਜਿਸ ਵਿੱਚ ਚੋਣਾਂ, ਪ੍ਰਬੰਧਨ, ਉਪਨਿਯਮ, ਬਾਈਲੋਜ ਅਤੇ ਸੋਧੇ ਹੋਏ ਨਿਯਮ ਸ਼ਾਮਲ ਹੋਣਗੇ। ਨਵੇਂ ਕਾਨੂੰਨ ਦਾ ਇਹ ਫੈਸਲਾ ਸੂਬਾ ਸਰਕਾਰ ਵੱਲੋਂ ਗਠਿਤ ਇੱਕ ਕਮੇਟੀ ਦੀਆਂ ਸਿਫਾਰਿਸ਼ਾਂ 'ਤੇ ਆਧਾਰਿਤ ਹੈ, ਜਿਸ ਨੇ ਪ੍ਰਬੰਧਨ ਦੇ ਵਿੱਚ ਢਾਂਚਾਗਤ ਤਬਦੀਲੀਆਂ ਦਾ ਸੁਝਾਅ ਦਿੱਤਾ ਹੈ। ਇਸ ਕਦਮ ਨੇ ਸਿੱਖ ਸੰਸਥਾਵਾਂ ਦੇ ਵਿੱਚ ਤਿੱਖੀ ਪ੍ਰਤੀਕਿਰਿਆ ਪੈਦਾ ਕਰ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਪ੍ਰਮੁੱਖ ਪੰਥਕ ਜਥੇਬੰਦੀਆਂ ਨੇ ਮੌਜੂਦਾ ਕਾਨੂੰਨ ਦੇ ਵਿੱਚ ਸੋਧ ਕਰਕੇ ਆਪਣਾ ਦਬਦਬਾ ਬਣਾਉਣ ਦੀਆਂ ਸਰਕਾਰ ਦੀਆਂ ਵਾਰ ਵਾਰ ਕੋਸ਼ਿਸ਼ਾਂ ਦਾ ਸਖ਼ਤ ਵਿਰੋਧ ਕੀਤਾ ਹੈ। ਇਹ ਸੀ ਇੱਕ ਜਾਣਕਾਰੀ ਤੇ ਲਓ ਕੁਝ ਗੀਤ ਹੋਰ।

ਸਪਤਾਹ ਤੋਂ ਬਾਅਦ ਉਹ ਸੂਚਨਾ ਆਸਟ੍ਰੇਲੀਆ ਸਰਕਾਰ ਵੱਲੋਂ ਆਸਟ੍ਰੇਲੀਆ ਦੀ ਲੇਬਰ ਸਰਕਾਰ ਨੇ ਵੀਰਵਾਰ ਨੂੰ ਪਾਰਲੀਮੈਂਟ ਦੇ ਵਿੱਚ ਆਪਣਾ ਬਹੁਤ ਚਰਚਿਤ ਟੈਕਸ ਸੁਧਾਰ ਬਿੱਲ ਪਾਸ ਕਰਵਾ ਲਿਆ। ਇਸ ਨਵੇਂ ਕਾਨੂੰਨ ਦੇ ਤਹਿਤ ਕੈਪੀਟਲ ਗੇਨਸ ਟੈਕਸ CGT ਅਤੇ ਨੈਗੇਟਿਵ ਗੀਰਿੰਗ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਤਿੱਖੀ ਆਲੋਚਨਾ ਅਤੇ ਵਿਰੋਧ ਤੋਂ ਬਾਅਦ ਸਰਕਾਰ ਨੇ ਬਿੱਲ ਦੇ ਵਿੱਚੋਂ ਵਿਵਾਦ ਗ੍ਰਸਤ ਵੀਡੀਓ ਟੈਕਸ ਨੂੰ ਪੂਰੀ ਤਰ੍ਹਾਂ ਹਟਾਉਣ ਦਾ ਫੈਸਲਾ ਕੀਤਾ ਹੈ। ਵਿੱਤ ਮੰਤਰੀ ਕੇਟੀ ਗਲੈਗਰ ਨੇ ਸੈਨੇਟ ਦੇ ਵਿੱਚ ਪੁਸ਼ਟੀ ਕੀਤੀ ਕਿ ਇੱਕ ਨਵਾਂ ਕਾਨੂੰਨ ਲਿਆਂਦਾ ਜਾਵੇਗਾ ਜੋ ਇਹ ਯਕੀਨੀ ਬਣਾਊਗਾ ਕਿ ਕਿਸੇ ਹਿੱਸੇਦਾਰ ਦੀ ਮੌਤ ਜਾਂ ਤਲਾਕ ਦੀ ਸਥਿਤੀ ਦੇ ਵਿੱਚ ਮੌਜੂਦਾ ਪ੍ਰਾਪਰਟੀ ਨਿਵੇਸ਼ਕਾਂ ਦੇ CGT ਅਤੇ ਨੈਗੇਟਿਵ ਗੀਰਿੰਗ ਲਾਭ ਖਤਮ ਨਹੀਂ ਹੋਣਗੇ। ਇਸ ਬਿੱਲ ਨੂੰ ਪਾਸ ਕਰਵਾਉਣ ਲਈ ਸਰਕਾਰ ਨੇ ਗ੍ਰੀਨਜ਼ ਪਾਰਟੀ ਨਾਲ ਖਾਸ ਸਮਝੌਤਾ ਕੀਤਾ। ਬਿੱਲ ਦੇ ਪਾਸ ਹੋਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਹ ਕਾਨੂੰਨ ਆਸਟ੍ਰੇਲੀਅਨ ਵਰਕਰਾਂ ਨੂੰ ਮਜ਼ਬੂਤੀ ਦੇਊਗਾ ਅਤੇ ਵੱਡੀ ਟੈਕਸ ਕੱਟ ਪ੍ਰਦਾਨ ਕਰੇਗਾ। ਇਹ ਤੋਂ ਇਲਾਵਾ ਬਿੱਲ ਦੇ ਵਿੱਚ ਸਮਾਲ ਬਿਜ਼ਨਸ ਸਟਾਰਟਅਪਸ ਨੂੰ ਵਿਸ਼ੇਸ਼ ਰਾਹਤ ਦਿੱਤੀ ਗਈ ਹੈ, ਜਦਕਿ SMSF ਸੈਲਫ ਮੈਨੇਜਡ ਸੁਪਰ ਐਨੂਏਸ਼ਨ ਫੰਡ ਦੇ ਲਈ ਰਿਹਾਇਸ਼ੀ ਘਰਾਂ ਵਾਸਤੇ ਉਧਾਰ ਲੈਣ ਦੇ ਨਿਯਮਾਂ 'ਤੇ ਪਾਬੰਦੀ ਲਗਾਈ ਗਈ ਹੈ। ਸਰਕਾਰ ਇਸ ਸਾਲ ਦੇ ਅੰਤ ਤੱਕ ਕਾਨੂੰਨ ਦਾ

0: 3ZZZ 92.3 FM 3ZZZ 93.3 FM 3ZZZ 93.3 FM
1: ਇਸ ਵੇਲੇ ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪ੍ਰੋਗਰਾਮ ਦਾ ਅੱਧੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਦਿਨ ਅਤੇ ਤਾਰੀਖ ਬਦਲ ਚੁੱਕੀ ਹੈ। ਸ਼ਨਿਚਰਵਾਰ ਪ੍ਰੋਗਰਾਮ ਸ਼ੁਰੂ ਕੀਤਾ ਸੀ, ਐਤਵਾਰ ਦਾ ਦਿਨ ਚੜ੍ਹ ਚੁੱਕਾ ਹੈ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਲਓ ਸੁਣਦੇ ਹਾਂ ਕੁਝ ਗੀਤ।

ਜਿਵੇਂ ਤੁਸੀਂ ਕੁਝ ਗੀਤ ਸੁਣ ਰਹੇ ਸੀ, ਲਓ ਹੁਣ ਇੱਕ ਜਾਣਕਾਰੀ ਦੇਣ ਜਾ ਰਿਹਾ ਹਾਂ। ਭਾਰਤੀ ਪਾਸਪੋਰਟ ਸੰਬੰਧੀ ਨਵੇਂ ਨਿਯਮ 1 ਜੁਲਾਈ 2026 ਤੋਂ ਲਾਗੂ ਹੋਣ ਜਾ ਰਹੇ ਹਨ। ਨਵੇਂ ਜਿਨ੍ਹਾਂ ਨੇ ਭਾਰਤੀ ਪਾਸਪੋਰਟ ਬਣਾਉਣੇ ਹਨ ਉਹਨਾਂ ਦੇ ਵਾਸਤੇ ਸਰਕਾਰ ਵੱਖ ਵੱਖ ਸ਼੍ਰੇਣੀਆਂ ਦੇ ਪਾਸਪੋਰਟ ਅਰਜ਼ੀਆਂ ਲਈ ਹੁਣ ਜ਼ਿਆਦਾ ਫੀਸ ਵਸੂਲੂਗੀ। 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ, 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਨਵੀਆਂ ਅਰਜ਼ੀਆਂ 'ਤੇ 10% ਦੀ ਵਿਸ਼ੇਸ਼ ਛੋਟ ਮਿਲੂਗੀ, ਪਰ ਬਾਕੀ ਵਰਗਾਂ ਲਈ ਪਾਸਪੋਰਟ ਬਣਾਉਣਾ ਮਹਿੰਗਾ ਹੋ ਜਾਵੇਗਾ। 1 ਜੁਲਾਈ ਤੋਂ ਲਾਗੂ ਹੋਣ ਵਾਲੇ ਨਵੇਂ ਰੇਟ 'ਤੇ ਵਾਧੇ ਦਾ ਵੇਰਵਾ। 18 ਸਾਲ ਅਤੇ ਇਹ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ 36 ਸਫ਼ਿਆਂ ਦਾ ਤਾਜ਼ਾ ਪਾਸਪੋਰਟ ਨਾਰਮਲ ਰੂਟ ਰਾਹੀਂ ਅਰਜ਼ੀ ਦੇਣ 'ਤੇ ਫੀਸ 1500 ਦੀ ਬਜਾਏ 2500 ਰੁਪਈਆ ਹੋ ਜਾਵੇਗੀ। ਇਸੇ ਸ਼੍ਰੇਣੀ ਦੇ ਵਿੱਚ ਤਤਕਾਲ ਪਾਸਪੋਰਟ ਦੇ ਲਈ 3500 ਰੁਪਈਏ ਦੀ ਬਜਾਏ 5000 ਰੁਪਈਆ ਫੀਸ ਹੋ ਜਾਊਗੀ। 60 ਪੰਨਿਆਂ ਦਾ ਪਾਸਪੋਰਟ ਨਾਰਮਲ ਰੂਟ ਦੇ ਰਾਹੀਂ ਹੁਣ 2000 ਦੀ ਬਜਾਏ 3500 ਰੁਪਏ ਦੇ ਵਿੱਚ ਮਿਲੇਗਾ। ਇਸੇ ਤਰ੍ਹਾਂ ਤਤਕਾਲ ਸ਼੍ਰੇਣੀ ਲਈ ਇਹ ਫੀਸ 60 ਸਫ਼ਿਆਂ ਦੇ ਪਾਸਪੋਰਟ ਲਈ 4000 ਰੁਪਏ ਤੋਂ ਵੱਧ ਕੇ 6000 ਰੁਪਈਆ ਹੋ ਜਾਵੇਗੀ। ਗੁੰਮ ਹੋਏ ਜਾਂ ਖਰਾਬ ਹੋਏ ਪਾਸਪੋਰਟ ਦੀ ਸ਼੍ਰੇਣੀ। 36 ਪੰਨਿਆਂ ਦਾ ਨਾਰਮਲ ਪਾਸਪੋਰਟ ਹੁਣ 3000 ਰੁਪਏ ਦੀ ਬਜਾਏ 5000 ਰੁਪਏ ਅਤੇ ਤਤਕਾਲ ਸ਼੍ਰੇਣੀ ਦੇ ਵਿੱਚ 5000 ਰੁਪਏ ਦੀ ਬਜਾਏ 7500 ਰੁਪਏ ਵਿੱਚ ਮਿਲੇਗਾ। 60 ਪੰਨਿਆਂ ਦੇ ਪਾਸਪੋਰਟ ਲਈ ਨਾਰਮਲ ਰੂਟ ਦੀ ਫੀਸ 3500 ਤੋਂ ਵੱਧ ਕੇ 6000 ਅਤੇ ਤਤਕਾਲ ਸ਼੍ਰੇਣੀ ਦੇ ਵਿੱਚ 60 ਸਫ਼ਿਆਂ ਦੇ ਲਈ ਇਹ ਫੀਸ 5500 ਰੁਪਈਏ ਤੋਂ ਵੱਧ ਕੇ 8500 ਰੁਪਈਏ ਕਰ ਦਿੱਤੀ ਗਈ ਹੈ। ਇਹ ਜਿਹੜੀਆਂ ਸਾਰੀਆਂ ਨਵੀਆਂ ਦਰਾਂ ਹਨ ਇਹ 1 ਜੁਲਾਈ ਤੋਂ ਲਾਗੂ ਹੋ ਜਾਣਗੀਆਂ। ਇਹ ਸੀ ਇੱਕ ਜਾਣਕਾਰੀ ਅਤੇ ਲਓ ਹੁਣ ਸੁਣਦੇ ਹਾਂ ਗੀਤ।

ਭਾਈਆਂ ਦਾ ਕਿੰਨਾ ਚਾਅ ਤੂੰ ਤੇ ਮੇਰੇ ਸਹੁਰਿਆਂ ਦਾ ਭੁੱਲ ਗਿਆ ਰੱਬ। ਕੱਲ ਫੋਨ ਤੇ ਬੇਬੇ ਨੇ ਜਦੋਂ ਦੱਸਿਆ ਵੀ ਗਿਆ ਸੀ ਕਲੇਜਾ ਚੀਰਿਆ, ਭਾਈ ਭਾਬੀ ਦਾ ਸੰਧਾਰਾ ਦੇ ਕੇ ਗਿਆ ਵੀ ਤੂੰ ਕਿਉਂ ਨਹੀਂ ਆਇਆ।

ਆਸਟ੍ਰੇਲੀਆ ਤੋਂ ਬਾਅਦ ਇੱਕ ਹੋਰ ਜਾਣਕਾਰੀ ਦੇਣ ਜਾ ਰਿਹਾ ਹਾਂ। ਆਸਟ੍ਰੇਲੀਆ ਦੇ ਫਾਈਨੈਂਸ਼ੀਅਲ ਵਾਚ ਡੌਗ, ਜਿਸ ਨੂੰ ਆਪਾਂ ਐਸਿਕ ਕਹਿੰਦੇ ਹਾਂ, ਆਸਟ੍ਰੇਲੀਅਨ ਸਿਕਿਉਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਨੇ ਸ਼ੀਲਡ ਮਾਸਟਰ ਫੰਡ ਦੇ ਡਿਫਾਲਟ ਹੋਣ ਤੋਂ ਬਾਅਦ ਉਹਦੇ ਸਾਬਕਾ ਡਾਇਰੈਕਟਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਫੰਡ ਦੇ ਡੁੱਬਣ ਦੇ ਨਾਲ ਲਗਭਗ 5,800 ਨਿਵੇਸ਼ਕਾਂ ਨੇ ਆਪਣੀ ਰਿਟਾਇਰਮੈਂਟ ਦੀ ਜਮ੍ਹਾਂ ਪੂੰਜੀ ਸੁਪਰਐਨੂਏਸ਼ਨ ਗੁਆ ਦਿੱਤੀ, ਜਿਹਦੀ ਕੁੱਲ ਰਕਮ $530 million ਦੇ ਕਰੀਬ ਹੈ। ਐਸਕ ਨੇ ਕੀਸਟੋਨ ਅਸੈਟ ਮੈਨੇਜਮੈਂਟ ਦੇ ਸਾਬਕਾ ਡਾਇਰੈਕਟਰ ਪੌਲ ਚਿਊਡੋ, ਇਲੀਆ ਫਰੋਲੋ, ਮਾਰਕ ਯੋਸਟਨ ਤੇ ਕੰਪਲਾਇੰਸ ਕਮੇਟੀ ਦੇ ਮੈਂਬਰ ਜਰੇਮੀ ਡੈਨਨ ਤੇ ਦੋਸ਼ ਲਗਾਏ ਹਨ। ਵਾਚਡੌਗ ਮੁਤਾਬਕ ਇਹਨਾਂ ਅਧਿਕਾਰੀਆਂ ਨੇ ਬਿਨਾਂ ਕਿਸੇ ਪੁਖਤਾ ਸੁਰੱਖਿਆ ਨਿਯਮਾਂ ਦੇ ਸਕੀਮ ਦੇ ਫੰਡਾਂ ਨੂੰ ਸੰਬੰਧਿਤ ਐਂਟੀਟੀਜ਼ ਅਤੇ ਥਰਡ ਪਾਰਟੀਆਂ ਦੇ ਵਿੱਚ ਇਨਵੈਸਟ ਕਰਕੇ ਨਿਵੇਸ਼ਕਾਂ ਦੇ ਪੈਸੇ ਨੂੰ ਵੱਡੇ ਜੋਖਮ ਦੇ ਵਿੱਚ ਪਾਇਆ। ਇਲਜ਼ਾਮ ਹੈ ਕਿ ਲਗਭਗ $305 million ਦੀ ਰਕਮ ਇੱਕ ਪ੍ਰਾਪਰਟੀ ਡਿਵੈਲਪਮੈਂਟ ਫੰਡ ਦੇ ਵਿੱਚ ਟ੍ਰਾਂਸਫਰ ਕਰ ਦਿੱਤੀ ਗਈ, ਜੋ ਬਾਅਦ ਦੇ ਵਿੱਚ ਪੌਲ ਚਿਊਡੋ, ਇਲੀਆ ਫਰੋਲੋ ਨਾਲ ਲਿੰਕਡ ਐਂਟੀਟੀਜ਼ ਦੇ ਕੋਲ ਚਲੀ ਗਈ। ਐਸਿਕ ਦੀ ਚੇਅਰ ਸਾਰਾ ਕੋਰਟ ਨੇ ਕਿਹਾ ਕਿ ਨਿਵੇਸ਼ਕਾਂ ਦੇ ਪੈਸੇ ਦੀ ਸਹੀ ਦੇਖਭਾਲ ਹੋਣੀ ਚਾਹੀਦੀ ਸੀ, ਪਰ ਇੱਥੇ ਨਿਯਮਾਂ ਦੀ ਅਣਦੇਖੀ ਕੀਤੀ ਗਈ। ਐਸਿਕ ਹੁਣ ਕੋਰਟ ਦੇ ਵਿੱਚ ਇਹਨਾਂ ਡਾਇਰੈਕਟਰਾਂ 'ਤੇ ਸਿਵਲ ਪੈਨਲਟੀਜ਼ ਅਤੇ ਡਿਸਕੁਆਲੀਫਿਕੇਸ਼ਨ ਆਰਡਰ ਦੀ ਮੰਗ ਕਰ ਰਿਹਾ ਹੈ। ਦੂਜੇ ਪਾਸੇ ਮੁਕਵਾਇਰੀ, ਇਨਵੈਸਟਮੈਂਟ ਮੈਨੇਜਮੈਂਟ ਅਤੇ ਨੈੱਟਵੈਲਥ ਵਰਗੀਆਂ ਸੰਸਥਾਵਾਂ ਪੀੜਤਾਂ ਨੂੰ 100% ਦੀ ਰਿਫੰਡ ਦੇਣ ਦੇ ਲਈ ਸਹਿਮਤ ਹੋ ਗਈਆਂ ਹਨ। ਇਹ ਸੀ ਇੱਕ ਜਾਣਕਾਰੀ, ਅਤੇ ਲਓ ਕੁਝ ਗੀਤ ਹੋਰ।

ਗੀਤਾਂ ਤੋਂ ਬਾਅਦ ਦੋ ਜਾਣਕਾਰੀਆਂ ਦੇਣ ਜਾ ਰਿਹਾ ਹਾਂ ਪੰਜਾਬ ਸਰਕਾਰ ਜਾਂ ਪੰਜਾਬ ਦੇ ਬਾਰੇ। ਪੰਜਾਬ ਦੇ ਵਿੱਚ ਵਿਰੋਧ ਦੇ ਬਾਵਜੂਦ ਇੱਕ ਵੱਡੀ ਸਕੀਮ ਲਾਗੂ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਵੱਲੋਂ ਨਵੀਂ ਵਿਕਸਿਤ ਭਾਰਤ ਗਰੰਟੀ ਫਾਰ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ ਗ੍ਰਾਮੀਣ ਸਕੀਮ ਪੰਜਾਬ 2026 VB ਗ੍ਰਾਮ ਜੀ ਨੂੰ ਨੋਟੀਫਾਈ ਕਰਨ ਸੰਬੰਧੀ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ 26 June 2026 ਤੋਂ ਜਾਰੀ ਹੋ ਗਿਆ। ਇਸ ਨਵੀਂ ਯੋਜਨਾ ਦੇ ਤਹਿਤ ਹੁਣ ਪੰਜਾਬ ਦੇ ਪੇਂਡੂ ਪਰਿਵਾਰਾਂ ਨੂੰ ਇੱਕ ਵਿੱਤੀ ਸਾਲ ਦੇ ਅੰਦਰ 125 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ ਦੇਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਹ ਸਕੀਮ ਕੇਂਦਰ ਸਰਕਾਰ ਦੇ ਵਿਕਸਿਤ ਭਾਰਤ ਐਕਟ 2047 ਦੇ ਵਿਜ਼ਨ ਨੂੰ ਧਿਆਨ ਦੇ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ, ਜਿਹਦਾ ਮੁੱਖ ਮਕਸਦ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਅਤੇ ਆਜੀਵਿਕਾ ਦੇ ਸਾਧਨਾਂ ਨੂੰ ਮਜ਼ਬੂਤ ਕਰਨਾ ਹੈ। ਜ਼ਿਕਰਯੋਗ ਹੈ ਕਿ ਇਸ ਯੋਜਨਾ ਨੂੰ ਲੈ ਕੇ ਪਹਿਲਾਂ ਕਾਫ਼ੀ ਸਿਆਸੀ ਵਿਰੋਧ ਦੇਖਣ ਨੂੰ ਮਿਲਿਆ ਸੀ। ਪੰਜਾਬ ਸਰਕਾਰ ਦੇ ਵੱਲੋਂ ਇਸ ਸਕੀਮ ਦੇ ਵਿਰੋਧ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਪ੍ਰਸਤਾਵ ਵੀ ਪਾਸ ਕਰ ਦਿੱਤਾ ਗਿਆ ਸੀ, ਪਰ ਇਸ ਤਿੱਖੇ ਵਿਰੋਧ ਦੇ ਬਾਵਜੂਦ ਹੁਣ ਸਰਕਾਰ ਵੱਲੋਂ ਅਧਿਕਾਰਤ ਤੌਰ 'ਤੇ ਵਿਕਸਿਤ ਭਾਰਤ ਗਰੰਟੀ ਫਾਰ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ ਗ੍ਰਾਮੀਣ ਸਕੀਮ 2026 ਨੂੰ ਪੂਰੇ ਸੂਬੇ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਹੈ। ਦੂਜੇ ਨੰਬਰ 'ਤੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਡਾ ਦੇ ਵੱਲੋਂ ਕੁਰਾਲੀ ਸ਼ਹਿਰ ਅਤੇ ਖੇਤਰ ਦੇ 78 ਪਿੰਡਾਂ ਨੂੰ ਮਾਸਟਰ ਪਲਾਨ ਦੇ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਗਮਾਡਾ ਵੱਲੋਂ ਖਰੜਾ ਤਿਆਰ ਕਰ ਲਿਆ ਗਿਆ ਹੈ ਅਤੇ ਜਨਤਕ ਸੂਚਨਾ ਜਾਰੀ ਕਰਦਿਆਂ ਲੋਕਾਂ ਤੋਂ ਇਤਰਾਜ਼ਾਂ ਦੀ ਮੰਗ ਕੀਤੀ ਗਈ ਹੈ। ਗਮਾਡਾ ਵੱਲੋਂ 2009 ਵਿੱਚ ਨੋਟੀਫਿਕੇਸ਼ਨ ਕਰਕੇ SAS ਨਗਰ ਮੋਹਾਲੀ ਬਨੂੜ ਜੀਰਕਪੁਰ ਡੇਰਾਬੱਸੀ ਅਤੇ ਖਰੜ ਸ਼ਹਿਰਾਂ ਨੂੰ ਪਹਿਲਾਂ ਹੀ ਮਾਸਟਰ ਪਲਾਨ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਹੁਣ ਤੱਕ ਕੁਰਾਲੀ ਸ਼ਹਿਰ ਅਤੇ ਇਹਦੇ ਨਾਲ ਲੱਗਦੇ 78 ਪਿੰਡਾਂ ਨੂੰ ਮਾਸਟਰ ਪਲਾਨ ਤੋਂ ਬਾਹਰ ਰੱਖਿਆ ਗਿਆ ਸੀ ਅਤੇ ਇਸ ਖੇਤਰ ਨੂੰ ਪੇਂਡੂ ਅਤੇ ਖੇਤੀਬਾੜੀ ਜ਼ੋਨ ਮੰਨਿਆ ਜਾਂਦਾ ਸੀ। ਇਸ ਜ਼ੋਨ ਖੇਤਰ ਦੇ ਵਿੱਚ ਕੁਝ ਹੋਰ ਗਤੀਵਿਧੀਆਂ ਦੇ ਨਾਲ ਨਾਲ ਖੇਤੀਬਾੜੀ ਗਤੀਵਿਧੀ ਦੀ ਹੀ ਇਜਾਜ਼ਤ ਸੀ, ਪਰ ਹੁਣ ਗਮਾਡਾ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਹੋਇਆਂ ਕੁਰਾਲੀ ਕੌਂਸਲ ਅਧੀਨ ਪੈਂਦੇ ਪਿੰਡਾਂ ਤੋਂ ਇਲਾਵਾ ਇਲਾਕੇ ਦੇ 78 ਹੋਰਨਾਂ ਪਿੰਡਾਂ ਨੂੰ ਵੀ ਮਾਸਟਰ ਪਲਾਨ ਤਹਿਤ ਨੋਟੀਫਾਈ ਕਰਨ ਦਾ ਫੈਸਲਾ ਕੀਤਾ ਹੈ। ਖਰੜ ਖੇਤਰ 'ਤੇ ਵਿਕਾਸ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਵਿਕਾਸ ਦੇ ਦਬਾਅ ਨੂੰ ਘੱਟ ਕਰਨ ਲਈ ਨਾਲ ਲੱਗਦੇ ਕੁਰਾਲੀ ਸ਼ਹਿਰ ਦੇ ਖੇਤਰ ਦੇ ਪਿੰਡਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਆਮ ਲੋਕਾਂ ਤੋਂ 30 ਦਿਨਾਂ ਦੇ ਅੰਦਰ ਅੰਦਰ ਇਤਰਾਜ਼ ਅਤੇ ਸੁਝਾਅ ਮੰਗੇ ਗਏ ਹਨ। ਮਾਸਟਰ ਪਲਾਨ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਨਾਲ ਇਲਾਕੇ ਦੇ ਜਿਹੜੇ ਸਾਰੇ ਪਿੰਡ ਹੈ ਉਹਨਾਂ ਦੀ ਖੇਤੀਬਾੜੀ ਵਾਲੀ ਜ਼ਮੀਨ ਅਤੇ ਹਰੇ ਭਰੇ ਇਲਾਕਿਆਂ ਦੇ ਵਿੱਚ ਵੱਡੀਆਂ ਵੱਡੀਆਂ ਇਮਾਰਤਾਂ ਬਣ ਜਾਣਗੀਆਂ। ਵਿਕਾਸ ਅਤੇ ਸ਼ਹਿਰੀਕਰਨ ਦੇ ਇਸ ਪ੍ਰੋਜੈਕਟ ਦੇ ਨਾਲ ਜਿੱਥੇ ਜ਼ਮੀਨਾਂ ਦੀਆਂ ਕੀਮਤਾਂ ਅਸਮਾਨੀ ਚੜ੍ਹਨ ਦੀ ਸੰਭਾਵਨਾ ਹੈ, ਉੱਥੇ ਹੀ ਇਲਾਕੇ ਦੀ ਹਰਿਆਲੀ ਖਤਮ ਹੋਣ ਦਾ ਖਦਸ਼ਾ ਵੀ ਬਣ ਗਿਆ ਹੈ। ਇਹ ਸੀ ਇੱਕ ਜਾਣਕਾਰੀ ਤੇ ਲਓ ਹੁਣ ਸੁਣਦੇ ਹਾਂ ਗੀਤ।

0: ਬਾਵਾ ਸੈਟ ਦੀ ਮੈਂ ਕਮੜੀ ਦੇ ਸੱਟ ਨੂੰ ਲੰਘ ਨਾ ਕੜਾ ਕੇ ਤੂੰ ਲਿਆਇਆ ਨੱਥ ਨੂੰ
1: ਵੱਡੀ ਪਾਦੀ ਹੁੰਦੀ ਮਾਵਾਂ ਦੇ ਸਮਾਨ ਨੀ ਉਹੀ ਅੱਖਾਂ ਤੜ ਜਾਏ ਮੇਰੀ ਜ਼ੁਬਾਨ ਨੀ ਵੱਡੀ ਪਾਦੀ ਹੁੰਦੀ ਮਾਵਾਂ ਦੇ ਸਮਾਨ ਨੀ ਉਹੀ ਅੱਖਾਂ ਤੜ ਜਾਏ ਮੇਰੀ ਜ਼ੁਬਾਨ ਨੀ ਹਸਨ ਪੂਰੀ ਤੇ ਨਾ ਕਰ ਜਾਏ।

ਤੋਂ ਬਾਅਦ ਖਬਰਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਨਰਲ ਹਾਊਸ ਦੇ ਸਮੂਹ ਮੈਂਬਰਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸੱਦੀ ਗਈ ਹੈ, ਜਿਹਦੇ ਵਿੱਚ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਅਤੇ ਮੁੱਖ ਮੰਤਰੀ ਦੀ ਵਿਵਾਦਿਤ ਵੀਡੀਓ ਮਾਮਲੇ 'ਤੇ ਚਰਚਾ ਹੋਊਗੀ। ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੇ ਪ੍ਰਬੰਧਾਂ ਲਈ ਪ੍ਰਸਤਾਵਿਤ ਨਵੇਂ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਸਿੱਖ ਧਿਰਾਂ ਅਤੇ ਸਿੱਖ ਵਿਦਵਾਨਾਂ ਦੇ ਨਾਲ ਵਿਆਪਕ ਸਲਾਹ ਮਸ਼ਵਰਾ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਉਹਨਾਂ ਦੀ ਲੜਾਈ ਅਕਾਲੀ ਦਲ, ਭਾਜਪਾ, ਕਾਂਗਰਸ ਦੇ ਸਾਂਝੇ ਗੱਠਜੋੜ ਵਿਰੁੱਧ ਹੈ, ਜਿਨ੍ਹਾਂ ਦਾ ਸੱਤਾ ਥਿਆਉਣ, ਪੰਜਾਬ ਨੂੰ ਲੁੱਟਣ ਤੋਂ ਇਲਾਵਾ ਕੋਈ ਹੋਰ ਏਜੰਡਾ ਨਹੀਂ। ਉਹ ਫਰਜ਼ੀ ਵੀਡੀਓ ਵਾਇਰਲ ਕਰਕੇ ਸਭ ਤੋਂ ਹੇਠਲੇ ਪੱਧਰ 'ਤੇ ਉਤਰ ਗਏ ਹਨ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਦੌਰਾਨ ਚੌਕਸ ਰਹਿਣ ਦਾ ਸੱਦਾ ਦਿੰਦਿਆਂ ਉਹਨਾਂ ਕਿਹਾ ਕਿ ਹਰ ਵਲੰਟੀਅਰ ਦੀ ਜ਼ਿੰਮੇਵਾਰੀ ਹੋਰ ਵੀ ਅਹਿਮ ਹੋ ਗਈ ਹੈ। ਉਹਨਾਂ ਦੋਸ਼ ਲਾਇਆ ਕਿ SIR ਪ੍ਰਕਿਰਿਆ ਰਾਹੀਂ ਭਾਜਪਾ ਸੂਬੇ ਦੇ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਸੱਤਾ ਥਿਆਉਣ ਲਈ ਆਪਣੀ ਆਪ ਸਮਰਥਕਾਂ ਦੀਆਂ ਵੋਟਾਂ ਕੱਟਣ ਦੀ ਕੋਸ਼ਿਸ਼ ਕਰ ਸਕਦੀ ਹੈ। ਪੰਜਾਬ ਦੇ ਵਿੱਚ ਖੇਤੀ ਸੈਕਟਰ ਦੀ ਸਬਸਿਡੀ ਵਾਲੀ ਯੂਰੀਆ ਖਾਦ ਦੀ ਸਨਅਤੀ ਕੈਟਲ ਫੀਡ ਪਲਾਂਟਾਂ ਦੇ ਵਿੱਚ ਵਰਤੋਂ ਕੀਤੇ ਜਾਣ ਦਾ ਕਰੋੜਾਂ ਰੁਪਈਏ ਦਾ ਸਕੈਂਡਲ ਬੇਪਰਦ ਹੋਇਆ ਹੈ। ਪ੍ਰਾਈਵੇਟ ਕੰਪਨੀਆਂ ਨੇ ਕਿਸਾਨਾਂ ਨੂੰ ਭੇਜੇ ਜਾਂਦੇ ਸਬਸਿਡੀ ਵਾਲੇ ਯੂਰੀਆ ਖਾਦ ਦੇ ਬੈਗਾਂ 'ਤੇ ਨਵੇਂ ਲੇਬਲ ਲਗਾ ਕੇ ਪੰਜਾਬ ਦੇ ਮਾਰਕਫੈਡ ਅਤੇ ਮਿਲਕਫੈਡ ਦੇ ਕੈਟਲ ਫੀਡ ਪਲਾਂਟਾਂ ਨੂੰ ਸਪਲਾਈ ਕਰ ਦਿੱਤੇ। ਸ਼ਿਕਾਇਤਾਂ ਮਿਲਣ ਮਗਰੋਂ ਮਾਰਕਫੈਡ ਅਤੇ ਮਿਲਕਫੈਡ ਦੇ 4 ਕੈਟਲ ਫੀਡ ਪਲਾਂਟਾਂ 'ਚੋਂ ਯੂਰੀਆ ਖਾਦ ਦੇ ਨਮੂਨੇ ਭਰੇ। ਇਹਨਾਂ ਦੇ ਵਿੱਚ ਪੁਸ਼ਟੀ ਹੋ ਗਈ ਕਿ ਕੈਟਲ ਫੀਡ ਪਲਾਂਟਾਂ ਦੇ ਵਿੱਚ ਗੈਰ ਖੇਤੀ ਵਰਤੋਂ ਵਾਲੀ ਯੂਰੀਆ ਦੀ ਥਾਂ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਵਾਲੀ ਯੂਰੀਆ ਵਰਤੀ ਜਾ ਰਹੀ ਹੈ। ਉੱਤਰਾਖੰਡ ਦੇ ਸਥਾਨਕ ਲੋਕਾਂ ਨਾਲ ਝੜਪ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਆਪਣੇ ਸਾਥੀਆਂ ਦੀ ਰਿਹਾਈ ਦੀ ਉਡੀਕ ਕਰ ਰਹੇ 150 ਨਿਹੰਗ ਸਿੰਘਾਂ ਨੇ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਡੇਰਾ ਲਾ ਲਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਮੰਡੀ ਸ਼ਹਿਰ ਤੋਂ 20 ਕਿਲੋਮੀਟਰ ਉੱਪਰ ਵੱਲ ਪੰਡੋਰ ਡੈਮ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਹੈ। 12ਵੀਂ ਜਮਾਤ ਦੇ ਵਿੱਚੋਂ 90% ਤੱਕ ਵੱਧ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਬੱਚਿਆਂ ਨੂੰ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਮੁੱਖ ਮੰਤਰੀ ਨਾਲ ਮਿਲਾਉਣ ਵਾਸਤੇ ਸੱਦਿਆ ਗਿਆ ਸੀ। ਇਹਨਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ CBSE ਸਕੂਲਾਂ ਦੇ ਉਹ ਵਿਦਿਆਰਥੀ ਸ਼ਾਮਿਲ ਸਨ ਜਿਨ੍ਹਾਂ ਨੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਵਿੱਚ 90% ਤੋਂ ਵਧੇਰੇ ਅੰਕ ਹਾਸਲ ਕੀਤੇ। ਕੁਝ ਬੱਚਿਆਂ ਨੇ ਦੱਸਿਆ ਕਿ ਉਹਨਾਂ ਨੂੰ ਸਕੂਲਾਂ ਦੇ ਰਾਹੀਂ ਅੱਜ ਸਵੇਰੇ 7:30 ਮੁੱਖ ਮੰਤਰੀ ਨਾਲ ਮੁਲਾਕਾਤ ਲਈ ਇੱਥੇ ਸੱਦਿਆ ਗਿਆ ਸੀ। ਉਹ ਨਿਰਧਾਰਿਤ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜ ਗਏ, ਪਰ ਬਾਅਦ 'ਚ ਪਤਾ ਲੱਗਾ ਕਿ ਪ੍ਰੋਗਰਾਮ ਦੇ ਵਿੱਚ ਮੁੱਖ ਮੰਤਰੀ ਤਾਂ ਨਹੀਂ ਆ ਰਹੇ, ਸਿੱਖਿਆ ਮੰਤਰੀ ਆ ਰਹੇ ਹਨ। ਇਸ ਤੋਂ ਵੀ ਵੱਡੀ ਪਰੇਸ਼ਾਨੀ ਉਦੋਂ ਖੜੀ ਹੋਈ ਜਦੋਂ ਪ੍ਰਬੰਧਕਾਂ ਦੇ ਵੱਲੋਂ ਸਿਰਫ਼